0: Bollywood, Tollywood, Lollywood. 24 karat pure on 104.9 FM.
1: ਛੱਡ ਟੱਪ ਕੇ ਆਵਾਂਗੀ ਤੈਨੂੰ ਫੜ ਕੇ ਜਾਵਾਂਗੀ ਤੁਝ ਪੇ ਨਜ਼ਰੋਂ

0: एंटरटेनमेंट से कर दे मैट, टैलेंट में रेडियो का टैग, फनीशा 104.9 FM.
1: Yeah, it's coming up.
2: ਲੋਬੀ ਮੁੰਡਿਆ ਜਿਹੜੀ ਟੀਮ ਜਿੱਤੂਗੀ ਉਹਨੂੰ ਮੇਰੇ ਵੱਲੋਂ ਪੈਸੇ ਤੇ ਬੁਲਟ ਤੇ ਹਾਰਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ।